ਵਾਲੇ ਜਾਓ ਕੇ ਸੰਗੇ ਲੈ ਸੰਖੇ ਕੀ ਗਰਿਓ ਯੋ ਜਾਲੀ ਮਾਯਾਲੇ ਕਾਸਤੋ ਯੋ ਮਨ ਦੁਧਾਰੇ ਪਰਿਉਨੀ ਮਿਰ ਮਿਰੇ ਉਨਕੋ ਆਖਾਲੇ ਸੁਨ ਕੋ ਚੁਰਾ।